0: ਦੀ ਗੱਲਬਾਤ ਨੂੰ ਅਸੀਂ ਇੱਥੇ ਹੀ ਵਿਰਾਮ ਦਿੰਦੇ ਹਾਂ।
1: ਜਲ ਜੀਵਨ ਮਿਸ਼ਨ। ਹੁਣੇ ਤੁਸੀਂ ਅਵਨੀਤ ਕੌਰ ਦੀ ਇਹ ਵਾਰਤਾ ਸੁਣ ਰਹੇ ਸੀ ਤੇ ਹੁਣ ਇੱਕ ਆਵਾਜ਼ ਵਿੱਚ ਅਸੀਂ ਤੁਹਾਨੂੰ ਸੁਣਵਾ ਰਹੇ ਹਾਂ ਲਾਲ ਚੰਦ ਯਮਲਾ ਚੜ੍ਹਤੇ ਕਾਏ ਗੀਤ। ਲਓ ਸੁਣੋ ਇਹਨਾਂ ਦੀ ਆਵਾਜ਼ ਵਿੱਚ ਇਹ ਗੀਤ।

ਗੀਤ ਤੁਸੀਂ ਲਾਲ ਚੰਦ ਯਮਲਾ ਜੱਟ ਦੀ ਆਵਾਜ਼ ਵਿੱਚ ਸੁਣ ਰਹੇ ਸੀ। ਹੁਣ ਤੁਹਾਨੂੰ ਸੁਣਾਉਂਦੇ ਹਾਂ ਲਾਲ ਚੰਦ ਯਮਲਾ ਜੱਟ ਦਾ ਗਾਇਆ ਉਹ ਗੀਤ ਜਿਹੜਾ ਆਪਣੇ ਸਮੇਂ 'ਚ ਬੜਾ ਮਸ਼ਹੂਰ ਹੋਇਆ ਸੀ। ਤੇਰੇ ਨੇ ਕਰਾਰਾ ਮੈਨੂੰ ਪੱਟਿਆ, ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ। ਲਓ ਆਨੰਦ ਲਓ।

ਇਹ ਸੀ ਲਾਲ ਚੰਦ ਯਮਲਾ ਚੜ ਤੱਕ ਆਇਆ ਗੀਤ। ਪ੍ਰੋਗਰਾਮ ਦੇ ਅਖੀਰ ਚ ਸੁਣਦੇ ਹਾਂ ਕੁਝ ਟੱਪੇ ਕਲਾਕਾਰ ਨੇ ਲਾਲ ਚੰਦ ਯਮਲਾ ਚੜ।